0: ਜ਼ਿੰਦਗੀ ਨੂੰ ਰੋਗ ਲਾ ਦਿੰਦੀ ਹੈ। ਮੇਰੇ ਸੋਹਣੇ ਭੈਣ ਭਰਾਓ, ਹੁਣ ਤੁਸੀਂ ਸੋਚੋਗੇ ਕਿ ਪੱਕਾ ਅਤੇ ਮੁਸਤਕਿਲ ਇਲਾਜ ਕਿੱਥੋਂ ਕਰਾਈਏ? ਤਾਂ ਜਨਾਬ, ਸੋਚਣ ਅਤੇ ਪਰੇਸ਼ਾਨ ਹੋਣ ਦੀ ਕੋਈ ਗੱਲ ਨਹੀਂ, ਕਿਉਂਕਿ ਸਾਡੇ ਮੁਲਕ ਵਿੱਚ ਮੌਜੂਦ ਨੇ ਬੈਨ ਉਲਕਵਾਮੀ ਸ਼ੁਰਤ ਯਾਫਤਾ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ। ਲਿਹਾਜ਼ਾ ਤੁਸੀਂ ਆਪਣੀ ਪਹਿਲੀ ਫੁਰਸਤ ਵਿੱਚ ਪਾਕਿਸਤਾਨ ਦੇ ਮੰਨੇ ਤੰਨੇ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਮਿਲੋ, ਜਿਹਦੇ ਲਈ ਦਵਾਖਾਨੇ ਦਾ ਪਤਾ ਬੜੀ ਤਵੱਜੋ ਨਾਲ ਨੋਟ ਫਰਮਾਓ ਤੇ ਲਿਖੋ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716 ਯਾਨੀ 0423772716, ਮੋਬਾਈਲ ਨੰਬਰ ਏ 0300414 2608 ਯਾਨੀ 0300414 2608 ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਤੁਹਾਡੀ ਮੇਜ਼ਬਾਨ ਸਾਇਮਾ ਹੁਣ ਤੁਹਾਡੀ ਮੁਲਾਕਾਤ ਕਰਾਉਂਦੀ ਹੈ ਪਾਕਿਸਤਾਨ ਤਿੱਬੀ ਫਾਊਂਡੇਸ਼ਨ ਦੇ ਸਰਬਰਾ, ਯੂਨਾਨੀ ਮੈਡੀਕਲ ਕਾਲਜ ਦੇ ਸਾਬਿਕ ਵਾਈਸ ਪ੍ਰਿੰਸੀਪਲ ਤੇ ਗੋਲਡ ਮੈਡਲਿਸਟ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨਾਲ। ਸੁਲੇਮਾਨ ਸਾਹਿਬ, ਤੁਸੀਂ ਆਪਣੀ ਦਰਸੀ, ਤਹਿਕੀਕੀ, ਸਮਾਜੀ ਤੇ ਤਿੱਬੀ ਮਸਰੂਫੀਅਤ ਦੇ ਬਾਵਜੂਦ ਸਾਡੇ ਪ੍ਰੋਗਰਾਮ ਵਿੱਚ ਤਸ਼ਰੀਫ ਲਿਆਏ, ਜਿਹਦੇ ਲਈ ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ।
1: ਸਾਇਮਾ ਜੀ, ਮਸ਼ਹੂਰ ਤੇ ਮੈਂ ਹਾਂ ਕਿ ਮੇਰੇ ਸੋਹਣੇ ਭੈਣ ਭਰਾ ਮੈਨੂੰ ਆਪਣੇ ਮਸਾਇਲ ਵਿੱਚ ਸ਼ਾਮਿਲ ਕਰਦੇ ਨੇ, ਜਿਹੜਾ ਉਹਨਾਂ ਦੇ ਭਰਪੂਰ ਇਤਮਾਦ ਦਾ ਸਬੂਤ ਹੈ। ਭੈਣ ਭਰਾਵਾਂ ਦਾ ਬਹੁਤ ਬਹੁਤ ਸ਼ੁਕਰੀਆ ਤੇ ਸਹਿਮਾ ਜੀ ਤੁਹਾਡਾ ਵੀ ਸ਼ੁਕਰੀਆ ਕਿ ਤੁਸੀਂ ਰਾਬਤਾ ਅਫੀਸਰ ਦੇ ਤੌਰ ਤੇ ਬਿਹਤਰੀਨ ਡਿਊਟੀ ਸਰ ਅੰਜਾਮ ਦੇ ਰਹੇ ਹੋ।
0: ਜੀ ਬੜੀ ਮਿਹਰਬਾਨੀ, ਮੈਂ ਤੇ ਨਾਰਾਜ਼ ਹੋਣ ਲੱਗੀ ਸਾਂ ਕਿ ਤੁਸੀਂ ਸਾਰਿਆਂ ਦਾ ਸ਼ੁਕਰੀਆ ਅਦਾ ਕਰਦੇ ਹੋ, ਮੇਰਾ ਕਿਉਂ ਨਹੀਂ? ਲੇਕਿਨ ਕੋਈ ਗੱਲ ਨਹੀਂ ਸੁਲੇਮਾਨ ਸਾਹਿਬ
1: ਜੀ। ਜੀ,
0: ਮੈਂ ਇੱਕ ਗੱਲ ਵੇਖ ਕੇ ਬਹੁਤ ਹੈਰਾਨ ਹੋਈ ਹਾਂ।
1: ਕਿਹੜੀ?
0: ਮੇਰੇ ਇੱਕ ਜਾਣਨ ਵਾਲੇ ਨੇ, ਉਹਨਾਂ ਦਾ ਬੱਚਾ ਜਿਹਦੀ ਉਮਰ ਤਕਰੀਬਨ 2-2.5 ਸਾਲ ਹੋਵੇਗੀ,
1: ਜੀ ਜੀ,
0: ਉਹ ਸੌਫਟ ਡਰਿੰਕ, ਉਹ ਵੀ ਕੋਕਾ ਕੋਲਾ, ਇੰਨੇ ਸ਼ੌਕ ਨਾਲ ਪੀਂਦਾ ਕਿ ਮੈਂ ਵੇਖ ਕੇ ਹੈਰਾਨ ਹੋ ਗਈ ਹਾਂ। ਬੱਚੇ ਦੀ ਮਾਂ ਨੇ ਫੀਡਰ ਵਿੱਚ ਬੋਤਲ ਭਰ ਕੇ ਦਿੱਤੀ, ਉਹ ਫਟਾਫਟ ਔਰ ਗਟਾਗਟ ਕਰਦਾ ਪੀ ਗਿਆ, ਜਿਵੇਂ ਦੂਜੇ ਬੱਚੇ ਦੁੱਧ ਦਾ ਫੀਡਰ ਪੀਂਦੇ ਨੇ। ਬੜੀ ਅਜੀਬ ਗੱਲ ਨਹੀਂ
1: ਸਹਿਮਾ ਜੀ? ਸੌਫਟ ਡਰਿੰਕ, ਬਿਲਖਸੂਸ ਕੋਲਾ ਜਾਂ ਦੂਜੀ ਗੈਸ ਵਾਲੀ ਡਰਿੰਕ ਸਿਹਤ ਲਈ ਬਹੁਤ ਹੀ ਖਤਰਨਾਕ ਨੇ।
0: ਅੱਛਾ,
1: ਲੇਕਿਨ ਅੱਜ ਕੱਲ੍ਹ ਦੇ ਵਾਲਦਿਆਂ ਛੋਟੇ ਛੋਟੇ ਬੱਚਿਆਂ ਨੂੰ ਫੈਸ਼ਨ ਦੇ ਤੌਰ ਤੇ ਇਹ ਡਰਿੰਕਸ ਦਿੰਦੇ ਨੇ, ਜਿਹਦੇ ਨਾਲ ਬਿਮਾਰੀ 'ਚ ਬਹੁਤ ਇਜ਼ਾਫਾ ਹੋ ਰਿਹਾ ਹੈ। ਸਹਿਮਾ ਜੀ, ਤੁਸੀਂ ਸੁਣ ਕੇ ਹੈਰਾਨ ਹੋਵੋਗੇ ਬਲਕਿ ਪਰੇਸ਼ਾਨ ਹੋਵੋਗੇ ਕਿ ਸਾਫਟ ਡਰਿੰਕ ਦੇ ਇਸਤੇਮਾਲ ਨਾਲ ਦੁਨੀਆ 'ਚ ਹਰ ਸਾਲ 1,80,000 ਅਫਰਾਦ ਮੁਖਤਲਿਫ ਬਿਮਾਰੀਆਂ ਦਾ ਸ਼ਿਕਾਰ ਹੋ ਕੇ ਜ਼ਿੰਦਗੀ ਦੀ ਬਾਜ਼ੀ ਹਾਰ ਜਾਂਦੇ
0: ਨੇ। ਸੁਲੇਮਾਨ ਸਾਹਿਬ, ਇਹ ਤੇ ਬਹੁਤ ਹੀ ਖਤਰਨਾਕ ਦਾਦੋਸ਼ੁਮਾਰ ਨੇ।
1: ਜੀ ਬਿਲਕੁਲ, ਬੜੀ ਤਲਖ ਤੇ ਫਿਕਰ ਅੰਗੇਜ਼ ਹਕੀਕਤ ਹੈ। ਸਹਿਮਾ ਜੀ, ਅਮੈਰੀਕਨ ਹਾਰਟ ਐਸੋਸੀਏਸ਼ਨ ਨੇ ਸਾਫਟ ਡਰਿੰਕ ਦੇ ਹਵਾਲੇ ਨਾਲ ਰਿਸਰਚ ਦੇ ਬਾਅਦ ਦੱਸਿਆ ਹੈ ਕਿ ਹਰ ਸਾਲ 1,30,000 ਅਫਰਾਦ ਸ਼ੂਗਰ ਨਾਲ, 40,000 ਅਫਰਾਦ ਦਿਲ ਦੀ ਬਿਮਾਰੀਆਂ ਤੇ 80,000 ਅਫਰਾਦ ਕੈਂਸਰ ਦੀ ਬਿਮਾਰੀਆਂ 'ਚ ਮੁਬਤਲਾ ਹੋ ਕੇ ਮੌਤ ਦਾ ਸ਼ਿਕਾਰ ਹੋ ਜਾਂਦੇ ਨੇ। ਯਾਨੀ ਸਾਫਟ ਡਰਿੰਕ ਦੇ ਇਸਤੇਮਾਲ ਤੋਂ ਇਹ ਬਿਮਾਰੀਆਂ ਹੁੰਦੀਆਂ ਨੇ। ਮਾਹਰੀਨ ਨੇ ਇਹ ਵੀ ਦੱਸਿਆ ਹੈ ਕਿ 70% ਅਮਵਾਤ ਗਰੀਬ ਮੁਲਕਾਂ ਵਿੱਚ ਹੁੰਦੀਆਂ ਨੇ।
0: ਓਹੋ, ਇਹ ਤੇ ਬਹੁਤ ਹੀ ਖਤਰਨਾਕ ਗੱਲ ਹੈ। ਸੁਲੇਮਾਨ ਸਾਹਿਬ, ਮੈਂ ਤੇ ਅੱਜ ਤੋਂ ਤੋਬਾ ਕਰਨੀ ਹੈ ਸਾਰੀ ਸੌਫਟ ਡਰਿੰਕ ਪੀਣ ਤੋਂ।
1: ਜੀ ਬਿਲਕੁਲ,
0: ਇਹ ਤੋਂ ਚੰਗਾ ਹੈ ਕਿ ਬੰਦਾ ਕਾਂਜੀ ਪੀ ਲਵੇ, ਕਮ ਅਜ਼ ਕਮ ਇੰਨੀ ਖਤਰਨਾਕ ਬਿਮਾਰੀਆਂ ਤੋਂ ਮਹਿਫੂਜ਼ ਰਹੇਗਾ ਨਾ।
1: ਜੀ ਸਹਿਮਾ ਜੀ, ਕਾਂਜੀ ਤੇ ਬਹੁਤ ਹੀ ਅੱਛੀ ਚੀਜ਼ ਹੈ, ਬਸ਼ਰਤੇ ਕਿ ਘਰ ਵਿੱਚ ਬਣਾਈ ਗਈ ਹੋਵੇ।
0: ਜੀ ਇਹ ਤੇ ਹੈ, ਬਾਜ਼ਾਰੀ ਕਾਂਜੀ ਤੇ ਸੁਣਿਆ ਕਿ ਉਹਦੇ ਵਿੱਚ ਕੈਮੀਕਲ ਵੀ ਪਾ ਕੇ ਤਿਆਰ ਕਰਦੇ ਨੇ।
1: ਹਾਂਜੀ,
0: ਬਹਰਹਾਲ ਸੁਲੇਮਾਨ ਸਾਹਿਬ
1: ਜੀ,
0: ਪ੍ਰੋਗਰਾਮ ਦੀ ਪਹਿਲੀ SMS ਹਾਜ਼ਰ ਹੈ ਜਿਹੜੀ ਨਾਸਰ ਮਹਿਮੂਦ ਸਾਹਿਬ ਨੇ ਤਹਿਰੀਰ ਕੀਤੀ ਹੈ।
1: ਜੀ ਜੀ,
0: ਲਿਖਦੇ ਨੇ ਕਿ ਮੈਂ ਗੁਲੂਕਾਰ ਹਾਂ। ਲਓ ਜੀ,
1: ਗੁਲੂਕਾਰ ਸਾਹਿਬ ਹਨ,
0: ਜਿਹਦੇ ਵਾਸਤੇ ਮੈਨੂੰ ਰਿਆਜ਼ ਵੀ ਕਰਨਾ ਪੈਂਦਾ ਹੈ, ਲੇਕਿਨ ਮੇਰਾ ਮਸਲਾ ਰੇਸ਼ਾ ਤੇ ਕੇਰਾ ਹੈ। ਮੈਨੂੰ ਗਲੇ 'ਚ ਹਰ ਵੇਲੇ ਰੇਸ਼ਾ ਮਹਿਸੂਸ ਹੁੰਦਾ, ਜਿਹਦੀ ਵਜ੍ਹਾ ਨਾਲ ਗਲੇ 'ਚ ਖਰਾਸ਼ ਤੇ ਜਲਨ ਰਹਿੰਦੀ ਹੈ, ਸੀਨੇ 'ਚ ਤੰਗੀ ਤੇ ਨੱਕ ਬੰਦ ਹੋ ਜਾਂਦਾ ਹੈ। ਮੈਂ ਲਸੂੜੇ ਦੀ ਚਟਨੀ ਵੀ ਇਸਤੇਮਾਲ ਕੀਤੀ ਸੀ, ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਬਰਾਏ ਕਰਮ ਕੋਈ ਦਵਾਈ ਪਾਰਸਲ ਕਰ ਦਿਓ।
1: ਨਾਸਰ ਭਾਈ, ਤੁਸੀਂ ਫਨਕਾਰ ਹੋ ਤੇ ਫਨਕਾਰ ਮੁਲਕ ਦਾ ਸਰਮਾਇਆ ਹੁੰਦੇ ਨੇ।
0: ਹਾਂਜੀ,
1: ਲਿਹਾਜ਼ਾ ਮੈਂ ਵੀ ਤੁਹਾਡੀ ਸਿਹਤ ਯਾਬੀ ਵਾਸਤੇ ਖਸੂਸੀ ਤੌਰ ਤੇ ਦੁਆ ਗੋਵਾਂ। ਮੇਰੇ ਭਾਈ, ਰੇਸ਼ੇ ਤੇ ਬਲਗਮ ਦੀ ਜ਼ਿਆਦਤੀ ਨਾਲ ਜੋੜਾਂ ਦਾ ਦਰਦ, ਦਮਾ, ਦਰਦ ਸ਼ਕੀਕਾ, ਵਾਲਾਂ ਦਾ ਡਿੱਗਣਾ ਤੇ ਨਜ਼ਰ ਦੀ ਕਮਜ਼ੋਰੀ ਵਰਗੀ ਬਿਮਾਰੀਆਂ ਹੋ ਜਾਂਦੀਆਂ ਨੇ। ਐਸੇ ਲਈ ਤੁਸੀਂ ਇਲਾਜ ਵਿੱਚ ਕੁਤਾਹੀ ਨਹੀਂ ਕਰਨੀ।
0: ਬਿਲਕੁਲ
1: ਮੇਰੇ ਮੁਹਤਰਮ ਭਾਈ, ਲਸੂੜੇ ਦੀ ਚਟਨੀ ਦਾ ਇਸ ਬਿਮਾਰੀ ਨਾਲ ਕੋਈ ਤਲਕ ਨਹੀਂ।
0: ਲਓ ਦੱਸੋ,
1: ਤੁਸੀਂ ਤੁਰਸ਼ ਚੀਜ਼ਾਂ ਤੋਂ ਪਰਹੇਜ਼ ਕਰਨਾ ਹੈ। ਮੈਂ ਤੁਹਾਡੇ ਲਈ ਬਹੁਤ ਹੀ ਲਾਜਵਾਬ ਦਵਾਈ ਤਰਤੀਬ ਦਿੱਤੀ ਹੈ, ਜਿਹੜੀ ਜਿਗਰ ਦੀ ਸਲਾਹ ਕਰਕੇ ਰੇਸ਼ੇ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਤੇ ਸਾਲੇ ਖੂਨ ਪੈਦਾ ਕਰਦੀ ਹੈ। ਤੁਸੀਂ ਇਹ ਦਵਾਈ ਬੜੀ ਪਾਬੰਦੀ ਨਾਲ ਲੈਣੀ ਹੈ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਤੁਸੀਂ ਇਨਸ਼ਾਅੱਲਾ ਬਿਲਕੁਲ ਸਿਹਤਯਾਬ ਹੋ ਜਾਓਗੇ
0: ਜੀ ਇਨਸ਼ਾਅੱਲਾ ਤਾਲਾ। ਤੇ ਫਿਰ ਰਿਆਜ਼ ਵੀ ਕਰਨਾ ਤੇ ਬਿਆਸ ਵੀ ਪੜ੍ਹਨਾ। ਨਾਜ਼ਰ ਭਾਈ ਸਾਡੀ ਦੁਆ ਹੈ ਅੱਲਾ ਪਾਕ ਤੁਹਾਨੂੰ ਸਿਹਤ ਦੇਵੇ ਤੇ ਤੁਸੀਂ ਸਦਾ ਮੁਸਕੁਰਾਉਂਦੇ ਤੇ ਗਾਉਂਦੇ ਰਹੋ। ਸੁਲੇਮਾਨ ਸਾਹਿਬ
1: ਜੀ ਜੀ
0: ਇਸ ਬਿਮਾਰੀ 'ਚ ਲਸੂੜਾ ਕਿੱਥੋਂ ਆ ਗਿਆ? ਇਹ ਤੇ ਉਹੀ ਹਿਸਾਬ ਹੋ ਗਿਆ, ਤੂੰ ਕੌਣ ਮੈਂ ਲਸੂੜਾ।
1: ਸਹਿਮਾ ਜੀ
0: ਯਾਨੀ ਕਾਮ ਕਾ ਲਸੂੜਾ।
1: ਸਹਿਮਾ ਜੀ ਇਹ ਟੋਟਕੀ ਨੁਸਖਾ ਹੈ, ਕਿਸੇ ਨੇ ਦੱਸਿਆ ਹੋਵੇਗਾ ਇਹਨਾਂ ਨੇ ਇਸਤੇਮਾਲ ਕਰ ਲਿਆ
0: ਜੀ ਬਿਲਕੁਲ, ਯਾਨੀ ਤਿੱਬੇ ਟੋਟਕਾ ਦਾ ਬੇਮੈਨੀ ਨੁਸਖਾ। ਸੁਲੇਮਾਨ ਸਾਹਿਬ
1: ਜੀ ਜੀ
0: ਅੱਧੀ ਛੁੱਟੀ ਦੀ ਟੱਲੀ ਵੱਜ ਗਈ ਹੈ,
1: ਲਿਹਾਜ਼ਾ
0: ਤੁਸੀਂ ਕੁਝ ਦੇਰ ਆਰਾਮ ਕਰੋ ਤੇ ਸੌਫਟ ਡਰਿੰਕ ਪੀਣ ਦੇ ਇਲਾਵਾ ਫਰੈਸ਼ ਜੂਸ ਚਾਹੇ ਜਾਂ ਕਾਫੀ ਨੋਸ਼ ਫਰਮਾਓ। ਤੇ ਮੈਂ ਹੁਣੇ ਭੈਣ ਭਰਾਵਾਂ ਨੂੰ ਪਤਾ ਲਿਖਾ ਕੇ ਆਉਂਦੀ ਹਾਂ। ਸੋਹਣੀ ਭੈਣ ਭਰਾਓ ਬੜੀ ਤਵੱਜੋ ਫਰਮਾਓ, ਕਿਉਂਕਿ ਹੁਣ ਮੈਂ ਤੁਹਾਨੂੰ ਦਵਾਖਾਨੇ ਦਾ ਪਤਾ ਤੇ ਫੋਨ ਨੰਬਰ ਲਿਖਵਾਵਾਂਗੀ ਤਾਂ ਕਿ ਤੁਸੀਂ ਆਪਣੀ ਬਿਮਾਰੀਆਂ ਦੀ ਦਰੁਸਤ ਤਸ਼ਖੀਸ ਤੇ ਮੁਸਤਕਿਲ ਇਲਾਜ ਵਾਸਤੇ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਆਪ ਮਿਲ ਸਕੋ। ਤੇ ਲਿਖੋ, ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 042-377-2760, ਯਾਨੀ 042-377-2710, ਮੋਬਾਈਲ ਨੰਬਰ ਹੈ 03004142608, ਯਾਨੀ 03004142608। ਤੇ ਸਾਡਾ ਈਮੇਲ ਐਡਰੈਸ ਹੈ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਹੁਣ ਤੁਸੀਂ ਬਿਮਾਰੀਆਂ ਤੋਂ ਬਿਲਕੁਲ ਨਾ ਘਬਰਾਓ ਤੇ ਫੌਰੀ ਦਵਾਖਾਨੇ ਤੇ ਜਾ ਕੇ ਪਾਕਿਸਤਾਨ ਦੇ ਮਾਹਿਰ ਨਰਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ ਤੇ ਬਿਮਾਰੀਆਂ ਤੋਂ ਨਿਜਾਤ ਪਾਓ। ਸੁਲੇਮਾਨ ਸਾਹਿਬ ਮੈਂ ਵਾਪਸ ਆ ਗਈ ਹਾਂ ਤੇ ਆਪਣੀ ਡਿਊਟੀ ਸਰ ਅੰਜਾਮ ਦੇਣੀ ਆ। ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਆਤਿਫ ਰਜ਼ਾ ਸਾਹਿਬ ਨੇ ਤਹਿਰੀਰ ਕੀਤੀ ਹੈ, ਫਰਮਾਉਂਦੇ ਨੇ ਕਿ ਅੱਲਾਹ ਪਾਕ ਨੇ ਹਰ ਨਿਮਤ ਦਿੱਤੀ ਹੈ ਲੇਕਿਨ ਮੈਂ ਔਲਾਦ ਦੀ ਨਿਮਤ ਤੋਂ ਮਹਿਰੂਮ ਹਾਂ। ਸ਼ਾਦੀ ਨੂੰ 8 ਸਾਲ ਹੋ ਗਏ ਨੇ, ਬੜਾ ਇਲਾਜ ਕਰਵਾਇਆ, ਬਲਕਿ ਮੈਂ ਤੇ ਯੂਕੇ ਤੋਂ ਵੀ ਇਲਾਜ ਕਰਵਾਇਆ ਲੇਕਿਨ ਮੇਰੀ ਪ੍ਰੋਬਲਮ ਠੀਕ ਨਹੀਂ ਹੋਈ। ਸੁਲੇਮਾਨ ਸਾਹਿਬ ਮੇਰੇ ਇੱਕ ਦੋਸਤ ਦੇ ਕਜ਼ਨ ਨੂੰ ਵੀ ਇਹੀ ਮਸਲਾ ਹੋਇਆ ਸੀ, ਉਹਨਾਂ ਨੇ 1 ਸਾਲ ਪਹਿਲਾਂ ਤੁਹਾਡੇ ਕੋਲੋਂ ਇਲਾਜ ਕਰਵਾਇਆ ਸੀ ਜਿਹਦੇ ਬਾਅਦ ਅੱਲਾਹ ਤਾਲਾ ਨੇ ਉਹਨਾਂ ਨੂੰ ਸਿਹਤ ਅਤਾਤ ਕੀਤੀ। ਸੁਲੇਮਾਨ ਸਾਹਿਬ ਮੈਂ ਉਹਨਾਂ ਦੇ ਮਸ਼ਵਰੇ 'ਤੇ ਹੀ ਈਮੇਲ ਲਿਖਿਆ ਅਤੇ ਨਾਲ ਹੀ ਆਪਣੀ ਸਾਰੀਆਂ ਮੈਡੀਕਲ ਰਿਪੋਰਟਸ ਜਿਹੜੀਆਂ ਨੇ ਟੈਸਟ ਕਰਵਾਏ ਨੇ ਉਹਨਾਂ ਦੇ ਤੁਹਾਨੂੰ ਇਰਸਾਲ ਕਰ ਰਿਹਾ ਵਾਂ। ਮਿਹਰਬਾਨੀ ਕਰਕੇ ਇਸ ਬਾਰੇ ਆਪਣੀ ਮਾਹਿਰਾਨਾ ਰਾਏ ਤੋਂ ਆਗਾਹ ਫਰਮਾਓ ਜੀ।
1: ਮੋਹਤਰਮ ਆਤਫ ਭਾਈ, ਮੈਂ ਤੁਹਾਡੀ ਇਰਸਾਲ ਕਰਦੀਆਂ ਰਿਪੋਰਟਸ ਦੇਖੀਆਂ ਨੇ ਮੇਰੇ ਪਿਆਰੇ ਭਾਈ, ਤਿੱਬੀ ਤੌਰ 'ਤੇ ਇਹ ਬਿਮਾਰੀ ਕਾਬਲੇ ਇਲਾਜ ਹੈ ਅਤੇ ਮੇਰੇ ਕੋਲ ਐਸੀ ਬਹੁਤ ਸਾਰੀ ਮਸਾਲਾਂ ਮੌਜੂਦ ਨੇ ਜਿਹੜੇ ਸਾਡੇ ਟ੍ਰੀਟਮੈਂਟ ਦੇ ਜ਼ਰੀਏ ਅਲਹਮਦੁਲਿਲਾ ਸਹਿਬ ਔਲਾਦ ਹੋਏ ਨੇ। ਲਿਹਾਜ਼ਾ ਮੇਰਾ ਮਸ਼ਵਰਾ ਹੈ ਕਿ ਤੁਸੀਂ ਵੀ ਇੱਕ ਵਾਰੀ ਇਲਾਜ ਕਰਾਓ। ਸੋਹਣੇ ਰੱਬ ਦੀ ਕਰਮ ਨਵਾਜ਼ੀ ਨਾਲ ਨਾ ਸਿਰਫ ਤੁਹਾਡੀ ਬਿਮਾਰੀ ਠੀਕ ਹੋ ਜਾਏਗੀ ਬਲਕਿ ਸੋਹਣੇ ਰੱਬ ਦੀ ਖਾਸ ਮਿਹਰਬਾਨੀ ਨਾਲ ਤੁਸੀਂ ਇਨਸ਼ਾਅੱਲਾ ਸਹਿਬ ਔਲਾਦ ਵੀ ਹੋ ਜਾਓਗੇ
0: ਇਨਸ਼ਾਅੱਲਾ ਤਾਲਾ ਜੀ। ਕਿਉਂ ਨਹੀਂ, ਅੱਲਾ ਪਾਕ ਦੀ ਜ਼ਾਤ ਹੀ ਮੁਰਾਦਾਂ ਨੂੰ ਪੂਰਾ ਕਰਨ ਵਾਲੀ ਹੈ, ਬਸ ਅੱਛਾ ਇਲਾਜ ਅਤੇ ਦਰੁਸਤ ਤਸ਼ਖੀਸ ਹੋਣੀ ਚਾਹੀਦੀ ਹੈ, ਰੱਬ ਕਰਮ ਕਰਦਾ ਹੈ। ਸੁਲੇਮਾਨ ਸਾਹਿਬ ਕੁਝ ਲੋਕ ਹਕੀਕੀ ਤੌਰ 'ਤੇ ਬਿਮਾਰ ਹੁੰਦੇ ਨੇ
1: ਅਤੇ
0: ਕੁਝ ਲੋਕ ਇਲਾਮਾ ਸੁਣ ਕੇ ਹੀ ਹਰ ਬਿਮਾਰੀ ਨੂੰ ਕਬੂਲ ਕਰ ਲੈਂਦੇ ਨੇ। ਸੁਲੇਮਾਨ ਸਾਹਿਬ ਤੁਹਾਨੂੰ ਪਤਾ ਲੱਗ ਜਾਂਦਾ ਕਿ ਇਹ ਬੰਦਾ ਹਕੀਕੀ ਤੌਰ 'ਤੇ ਬਿਮਾਰ ਹੈ ਅਤੇ ਇਹ ਡਰਾਮਾਬਾਜ਼ੀ ਕਰ ਰਿਹਾ।
1: ਸਹਿਮਾ ਜੀ ਮੈਂ ਤਾਂ ਅਲਹਮਦੁਲਿਲਾ ਦੂਰੋਂ ਹੀ ਵੇਖ ਕੇ ਪਛਾਣ ਜਾਂਦਾ ਵਾਂ ਕਿ ਇਹ ਮਰੀਜ਼ ਦੀ ਕੈਫੀਅਤ ਕੀ ਹੈ।
0: ਅੱਛਾ
1: ਹਾਂਜੀ, ਅਤੇ ਉਹਨੂੰ ਕਿਸ ਕਿਸਮ ਦੀ ਪ੍ਰੋਬਲਮ ਹੈ, ਹਕੀਕੀ ਜਾਂ ਡਰਾਮੇਬਾਜ਼ੀ?
0: ਜ਼ਾਹਿਰ ਹੈ ਸੁਲੇਮਾਨ ਸਾਹਿਬ ਤੁਹਾਡੀ ਤੇ ਮਾਸ਼ਾਅੱਲਾ ਇਸ ਕੰਮ ਵਿੱਚ ਉਮਰ ਗੁਜ਼ਰੀ ਹੈ, ਤੁਸੀਂ ਨਹੀਂ ਪਛਾਣੋਗੇ ਤੇ ਕੀ ਮੈਂ ਪਛਾਣਾਂਗੀ। ਸੁਲੇਮਾਨ ਸਾਹਿਬ ਪ੍ਰੋਗਰਾਮ ਦੀ ਅਗਲੀ ਈਮੇਲ ਆ ਗਈ ਹੈ ਜਿਹੜੀ ਸਾਡੇ ਇੱਕ ਭੈਣ ਹੋਰਾਂ ਨੇ ਲਿਖੀ ਹੈ
1: ਜੀ ਜੀ,
0: ਫਰਮਾਉਂਦੀਆਂ ਨੇ ਮੈਂ ਤੁਹਾਨੂੰ ਦੂਜੀ ਵਾਰੀ ਈਮੇਲ ਲਿਖੀ ਹੈ, ਅਲਹਮਦੁਲਿਲਾ ਮੇਰੇ ਵਾਲਾਂ ਦਾ ਮਸਲਾ ਤਾਂ ਠੀਕ ਹੋ ਗਿਆ
1: ਜੀ ਜੀ,
0: ਲੇਕਿਨ ਹੁਣ ਮਸਲਾ ਇਹ ਵੇ ਕਿ ਮੇਰੀ ਹਮਸ਼ੀਰਾ ਜਿਹਦੀ ਉਮਰ 22 ਸਾਲ ਹੈ ਉਹਦਾ ਜਿਸਮ ਬਹੁਤ ਮੋਟਾ ਹੋਇਆ, ਹਾਲਾਂਕਿ ਸਾਰਾ ਸਾਰਾ ਦਿਨ ਭੁੱਖੀ ਰਹਿੰਦੀ ਹੈ, ਐਕਸਰਸਾਈਜ਼ ਕਰਦੀ ਹੈ ਅਤੇ ਸਲੀਮਿੰਗ ਕੋਰਸਿਸ ਵੀ ਇਸਤੇਮਾਲ ਕਰ ਚੁੱਕੀ ਹੈ ਲੇਕਿਨ ਕੋਈ ਫਾਇਦਾ ਨਹੀਂ ਹੋਇਆ। ਜਿਸ ਤਰ੍ਹਾਂ ਮੈਨੂੰ ਬਿਹਤਰੀਨ ਦਵਾਈ ਘੱਲੀ ਸੀ, ਇਸੇ ਤਰ੍ਹਾਂ ਕੋਈ ਚੰਗੀ ਜਿਹੀ ਦਵਾਈ ਮੇਰੀ ਹਮਸ਼ੀਰਾ ਵਾਸਤੇ ਵੀ ਘੱਲ ਦਿਓ।
1: ਭੈਣ ਜੀ, ਮੋਟਾਪਾ ਜਿਸਮ ਵਿੱਚ ਕੋਲੈਸਟ੍ਰੋਲ ਦੀ ਜ਼ਿਆਦਤੀ ਦੇ ਨਾਲ ਹੁੰਦਾ ਹੈ, ਲਿਹਾਜ਼ਾ ਚਿਕਨਾਈ ਵਾਲੀ ਗਿਜ਼ਾ ਨੂੰ ਤਰਕ ਕਰਨਾ ਸਭ ਤੋਂ ਜ਼ਿਆਦਾ ਜ਼ਰੂਰੀ ਹੈ।
0: ਬਿਲਕੁਲ।
1: ਅਤੇ ਦੂਜੀ ਗੱਲ ਯਾਦ ਰੱਖੋ ਕਿ ਡੈਂਟਿੰਗ ਨਾਲ ਜਿਸਮਾਨੀ ਕਮਜ਼ੋਰੀ ਹੋ ਜਾਂਦੀ ਹੈ, ਜਿਹੜੀ ਬਜ਼ਾਤੇ ਖੁਦ ਪ੍ਰੋਬਲਮ ਹੈ। ਲਿਹਾਜ਼ਾ ਡਾਇਟਿੰਗ ਨਾ ਕਰੋ, ਬਲਕਿ ਇਤਦਾਲ ਦੇ ਮੁਤਾਬਿਕ ਗਿਜ਼ਾ ਖਾਓ। ਮੇਰੀ ਪਿਆਰੀ ਭੈਣ, ਮੈਂ ਤੁਹਾਡੀ ਹਮਸ਼ੀਰਾ ਲਈ ਦਵਾਈ ਪਾਰਸਲ ਕਰਾਈ ਹੈ, ਜਿਹੜੀ ਕੋਲੈਸਟ੍ਰੋਲ ਦੀ ਅਫਜ਼ਾਇਸ਼ ਨੂੰ ਰੋਕਦੀ ਹੈ ਅਤੇ ਕੋਲੈਸਟ੍ਰੋਲ ਦੀ ਜ਼ਾਇਦ ਮਿਕਦਾਰ ਨੂੰ ਤਹਿਲੀਲ ਕਰਕੇ ਮੋਟਾਪੇ ਤੋਂ ਮੁਕੰਮਲ ਨਿਜਾਤ ਦਿਲਾਉਂਦੀ ਹੈ। ਤੁਸੀਂ ਤਜਵੀਜ਼ ਕਰਦਾ ਖੁਰਾਕ ਅਤੇ ਦਵਾਈ 'ਤੇ ਅਮਲ ਕਰੋ, ਇਨਸ਼ਾਅੱਲਾ ਮੋਟਾਪੇ ਤੋਂ ਵੀ ਨਿਜਾਤ ਮਿਲ ਜਾਏਗੀ।
0: ਇਨਸ਼ਾਅੱਲਾ ਤਾਲਾ ਜੀ, ਕਿਉਂ ਨਹੀਂ ਜੀ। ਭੈਣ ਜੀ, ਹੁਣ ਤੁਸੀਂ ਤੇ ਤੁਹਾਡੀ ਹਮਸ਼ੀਰਾ ਨੂੰ ਫਿਕਰ ਕਰਨ ਦੀ ਕੋਈ ਜ਼ਰੂਰਤ ਨਹੀਂ ਗੀ, ਕਿਉਂਕਿ ਪ੍ਰੋਫੈਸਰ ਸੁਲੇਮਾਨ ਸਾਹਿਬ ਦੀ ਦਵਾਈ ਵਾਕਈ ਬੜੀ ਕਾਰਾਮਦ ਹੈ। ਅਤੇ ਮੈਂ ਤੁਹਾਨੂੰ ਯਕੀਨ ਦਵਾਉਂਦੀ ਹਾਂ ਕਿ ਇਨਸ਼ਾਅੱਲਾ ਤਾਲਾ ਤੁਸੀਂ ਜਾਂ ਤੁਹਾਡੀ ਹਮਸ਼ੀਰਾ ਨੂੰ ਮੋਟਾਪੇ ਤੋਂ ਨਿਜਾਤ ਮਿਲ ਹੀ ਜਾਏਗੀ ਅਤੇ ਤੁਸੀਂ ਸਲੀਮ ਸਮਾਰਟ ਹੋ ਜਾਓਗੇ, ਬਿਲਕੁਲ ਮੇਰੀ ਤਰ੍ਹਾਂ।
1: ਸਹਿਮਾ ਜੀ, ਇਹ ਤੇ ਆਪਣੇ ਮੂੰਹ ਮੀਆਂ ਮਿੱਠੂ ਵਾਲੀ ਮਿਸਾਲ ਹੋ ਗਈ ਹੈ।
0: ਨਹੀਂ, ਇੱਕ ਮੀਆਂ ਮਿੱਠੂ ਨਹੀਂ, ਮੈਂ ਤਾਂ ਕੋਇਲ ਆ,
1: ਯਾਨੀ ਆਪਣੇ ਮੂੰਹ ਬੀਬੀ ਕੋਇਲ।
0: ਤੁਸੀਂ ਤੇ ਅਜੀਬ ਗੱਲਾਂ ਕਰਦੇ ਹੋ। ਸੁਲੇਮਾਨ ਸਾਹਿਬ
1: ਜੀ,
0: ਇਹ ਈਮੇਲ ਤਾਂ ਅਲੀ ਸਾਹਿਬ ਨੇ ਤਹਿਰੀਰ ਕੀਤੀ ਹੈ, ਇਹ ਤੁਹਾਨੂੰ ਮਿਲਣਾ ਚਾਹੁੰਦੇ ਨੇ। ਲਿਖਦੇ ਨੇ ਕਿ ਮੈਂ ਬੇਉਲਾਦੀ ਦੇ ਹਵਾਲੇ ਨਾਲ ਤੁਹਾਨੂੰ ਮਿਲਣਾ ਚਾਹੁੰਦਾ ਵਾਂ, ਤਾਂ ਕਿ ਤੁਹਾਨੂੰ ਆਪਣੀ ਰਿਪੋਰਟਸ ਵੀ ਵਿਖਾਵਾਂ ਅਤੇ ਸਾਰੀ ਕੇਸ ਦੀ ਹਿਸਟਰੀ ਵੀ ਦੱਸਾਂ, ਤਾਂ ਕਿ ਬਿਮਾਰੀ ਦੀ ਪੂਰੀ ਤਰ੍ਹਾਂ ਤਸ਼ਖੀਸ ਹੋ ਸਕੇ ਅਤੇ ਇਲਾਜ ਵਿੱਚ ਸਹੂਲਤ ਹੋਵੇ। ਮਿਹਰਬਾਨੀ ਕਰਕੇ ਮੁਲਾਕਾਤ ਬਾਰੇ ਆਗਾਹ ਕਰੋ।
1: ਮੋਹਤਮਰ ਰਜ਼ਾ ਭਾਈ, ਮੈਂ ਰੋਜ਼ਾਨਾ ਹੀ ਬਿਲਾ ਨਾਗਾ ਦਵਾਖਾਨੇ ਅਤੇ ਮਰੀਜ਼ਾਂ ਨੂੰ ਚੈੱਕ ਕਰਨਾ, ਤੁਸੀਂ ਕਿਸੇ ਵੀ ਦਿਨ ਤਸ਼ਰੀਫ ਲਿਆ ਸਕਦੇ ਹੋ।
0: ਜੀ ਜਨਾਬ ਰਜ਼ਾ ਸਾਹਿਬ, ਤੁਹਾਨੂੰ ਆਪਣੀ ਈਮੇਲ ਦਾ ਜਵਾਬ ਮਿਲ ਗਿਆ, ਹੁਣ ਤੁਸੀਂ ਫੌਰਨ ਹੀ ਸੁਲੇਮਾਨ ਸਾਹਿਬ ਨੂੰ ਮਿਲਣਾ ਹੈ। ਸੁਲੇਮਾਨ ਸਾਹਿਬ
1: ਜੀ,
0: ਈਮੇਲ ਤੇ SMS ਵੀ ਬਾਕੀ ਤੇ ਗੁਫ਼ਤਗੂ ਵੀ ਬਾਕੀ, ਲੇਕਿਨ ਵਕਤ ਮੁੱਕਿਆ ਜੀ, ਲਿਹਾਜ਼ਾ ਬਾਕੀ ਈਮੇਲ ਤੇ SMS ਅਗਲੇ ਪ੍ਰੋਗਰਾਮ ਵਿੱਚ ਸ਼ਾਮਿਲ ਕਰਾਂਗੀ। ਸੁਲੇਮਾਨ ਸਾਹਿਬ, ਮੈਂ ਤੁਹਾਡੀ ਬੇਹੱਦ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਆਪਣੀ ਬੇਪਨਾਹ ਤਿੱਬੀ ਤਹਿਕੀਕੀ ਤੇ ਅਮਲੀ ਮਸਰੂਫੀਅਤ ਦੇ ਬਾਵਜੂਦ ਇਸ ਪ੍ਰੋਗਰਾਮ ਵਿੱਚ ਤਸ਼ਰੀਫ ਲਿਆ।
1: ਸਹਿਮਾ ਜੀ, ਤੁਹਾਡਾ, ਸੋਹਣੇ ਭੈਣ ਭਰਾਵਾਂ ਦਾ ਤੇ ਪ੍ਰੋਗਰਾਮ ਦੀ ਸਾਰੀ ਟੀਮ ਦਾ ਵੀ ਬਹੁਤ ਬਹੁਤ ਸ਼ੁਕਰੀਆ
0: ਜੀ। ਮਿਹਰਬਾਨੀ। ਸੋਹਣੇ ਭੈਣ ਭਰਾ, ਆਪਣੀ ਤੇ ਆਪਣੀ ਫੈਮਿਲੀ ਦੀ ਸਿਹਤਮੰਦ ਜ਼ਿੰਦਗੀ ਵਾਸਤੇ ਤੁਸੀਂ ਪਾਕਿਸਤਾਨ ਦੇ ਮਾਇਨਾਸ ਤਬੀਬ ਜਨਾਬ ਪ੍ਰੋਫੈਸਰ ਸੁਲੇਮਾਨ ਸਾਹਿਬ ਨੂੰ ਫੌਰੀ ਮਿਲੋ। ਸਾਡਾ ਪਤਾ ਤੇ ਫੋਨ ਨੰਬਰ ਨੋਟ ਕਰ ਲਓ। ਸੁਲੇਮਾਨ ਦਵਾਖਾਨਾ ਰਜਿਸਟਰਡ, ਪੁਲ ਫਲਾਈਓਵਰ ਬਿਲ ਮੁਕਾਬਲ ਮੀਨਾਰੇ ਪਾਕਿਸਤਾਨ, ਮੇਨ ਰਾਵੀ ਰੋਡ, ਲਾਹੌਰ। ਫੋਨ ਨੰਬਰ 0423772716, ਯਾਨੀ 0423772716, ਮੋਬਾਈਲ ਨੰਬਰ ਏ 0300414 2608, ਯਾਨੀ 0300414206008, ਤੇ ਸਾਡਾ ਈਮੇਲ ਐਡਰੈਸ ਏ suleiman.dawakhana@gmail.com। ਜੀ ਸੋਹਣੇ ਭੈਣ ਭਰਾਓ, ਸਦਾ ਮੁਸਕਰਾਓ ਤੇ ਸਿਹਤਮੰਦ ਰਹੋ ਤੇ ਆਪਣੀ ਜ਼ਿੰਦਗੀ ਨੂੰ ਖੂਬ ਇੰਜੋਏ ਕਰੋ। ਇਹਨਾਂ ਪੁਰਖਲੂਸ ਦੁਆਵਾਂ ਦੇ ਨਾਲ ਹੀ ਆਪਣੀ ਭੈਣ ਸਾਹਿਬਾਂ ਨੂੰ ਦਵੋ ਇਜਾਜ਼ਤ। ਅਗਲੇ ਪ੍ਰੋਗਰਾਮ ਵਿੱਚ ਇਨਸ਼ਾਅੱਲਾ ਤਾਲਾ ਫਿਰ ਮੁਲਾਕਾਤ ਹੋਵੇਗੀ। ਉਸ ਵੇਲੇ ਤੱਕ ਰੱਬ ਰਾਖਾ।
2: ਸੁਣਦੇ ਰਹੀਏ FM 101.1.
3: تمام سننے والوں کی خدمت میں توثیق حیدر کا آداب۔ جہاں جہاں بھی پورے ہمارے پیارے پنجاب میں میری آواز پہنچ رہی ہے، آپ تمام بہنوں اور بھائیوں کو پیدا کرو نئی سوچ میں خوش آمدید۔ اس ریڈیو پوڈ کاسٹ میں خوش آمدید۔ آج اس موضوع کے حوالے سے ایک ایسی مہمان ہمارے ساتھ موجود ہیں جنہوں نے وفاقی سطح پہ بھی اور اب پنجاب میں صوبائی سطح پہ بھی اپنے دل کے قریب رکھا ہے اس مقصد کو کہ ہماری مائیں، ہمارے بچے، ہمارے آنے والی نسل جو ہے وہ صحت مند ہو، کیونکہ صحت مند جسم ہی صحت مند سوچ کی پرورش کرتا ہے۔ ہمارے ساتھ موجود ہیں محترمہ سائرہ افضل تارڑ صاحبہ، جو کہ کوآرڈینیٹر ہیں ٹو دی چیف منسٹر آف پنجاب آن پاپولیشن۔ سائرہ صاحبہ، خوش آمدید۔ جی آیا نو،
4: بہت مہربانی۔
3: اچھا، آپ ماشاءاللہ وفاقی سطح کے اوپر بھی منسٹر رہی ہیں، فیڈرل منسٹر رہی ہیں، اور ماں بچے کی صحت، جنرلی پاکستان کی، پنجاب کی آبادی کی صحت جو ہے وہ آپ کے دل کے بہت قریب ہے. لیکن ہمارے اس پروگرام کا نام ہے پیدا کرو نئی سوچ. ہم جب چھوٹے ہوتے تھے تب بھی یہ باتیں ہم سنتے تھے، ٹی وی پہ اشتہار بھی چلتے تھے، تو اس میں نئی سوچ کیا ہے؟
4: بہت شکریہ توصیق صاحب، آپ نے بہت ہی ایک اہم موضوع پہ مجھے بلایا. یہ پاکستان کا سب سے بڑا مسئلہ ہے اس وقت، اور یہ سوچ پرانی ہے، آپ نے بالکل درست فرمایا. اور بدقسمتی سے یہ سوچ بیچ میں کہیں گم ہو گئی، میں اس کے محرکات پہ نہیں جاتی کہ وجہ کیا تھی، لیکن یہ سوچ ہمیں نئی پیدا کرنی ہے. اور اس کی وجہ یہ ہے کہ اس وقت جس طریقے سے آپ کی آبادی بڑھ رہی ہے، اور جو حالات ہیں اگر آپ ڈیٹا اور فگرز دیکھیں کہ آپ کے جو خواتین ہیں اور لڑکیاں ہیں، خاص طور ایڈولسنٹس گرلز، خاص طور پہ جو اسکول کالجز میں اور شادی کی عمر میں ہیں، اگر آپ ان کی صحت کا دیکھیں، ان کی دیکھیں کہ وہ کتنی انڈر نرشڈ ہیں، ان کے معاملات، خون کی کمی ان میں ہے، اس طرح کے مسائل ہیں. اور پھر اس کے بعد آ کے آپ اپنے بچوں کی شرح اموات دیکھیں، جس کو ہم چائلڈ مورٹیلٹی کہتے ہیں، آپ اپنے ہسپتالوں کو دیکھیں، آپ اپنے اسکولوں کو دیکھیں، آپ کسی بھی چیز کو دیکھ لیں، آپ سڑکوں کو دیکھیں، آپ بسوں کے چتوں کو دیکھیں، سو آپ دیکھیں آپ کو لوگ ہی لوگ نظر آتے ہیں. میرے نزدیک یہ چیز اس لیے ضروری ہے کہ آپ سارا اس چیز کو بھی دیکھ لیں کہ کیا ہم، میرا بھی ایمان ہے کہ ہر بچہ اپنا رزق خود لے کے آتا ہے، کوئی بھی روح جب دنیا میں آتی ہے، لیکن کیا کسی ماں کو، کسی انسان کو یہ حق نہیں ہے کہ وہ اپنی جان کا خیال رکھے؟ کیا کسی خاوند کو یہ اس کا فرض نہیں ہے کہ وہ اپنی بیوی کی صحت کا خیال رکھے، اپنے آنے والے بچوں کا خیال رکھے؟ اب اولاد کے بارے میں ہم سارے بڑے سینسیٹیو ہیں، ہم بیویوں کے ہمارے دیہی علاقوں میں خیال رکھیں یا نہ رکھیں، لیکن اولاد کے بارے میں ان کا بہت ایک ہے. سو میں یہ سمجھتی ہوں کہ آپ کی شرح اموات کم ہو جائے گی، آپ کے ماؤں کی صحت بہتر ہو جائے گی، مائیں جو دودھ پلاتے ہیں ان کی شرح میں اضافہ ہو جائے گا، آپ کے بچے جو ہیں وہ اسکول جانا شروع ہو جائیں گے، ہسپتالوں پہ بوجھ کم ہوگا، عورتیں مریں گی کب، ان کو سیپسس اور انفیکشن جو ہوتے ہیں، جو وہ ابارشن کراتی ہیں، اپنے بچوں کو ضائع کراتی ہیں، اس کی شرح کم ہو جائے گی. سو اس میں اتنی زیادہ اس سوچ میں چیز ہے نا، کہ اگر ہم اس کو، اس سوچ کو یہ سوچ کے نہ کریں کہ ہم اپنے کوئی ہمارے بچے کم کروا رہا ہے، یا حکومت جو ہے وہ ہم سے کچھ زبردستی کروا رہی ہے، یا یہ کوئی مغرب کا ہم پہ ایجنڈا ہے، یہ کچھ نہیں ہے، یہ ہم، ہمارے بچے ہیں، یہ ہماری قوم ہے، ہماری مائیں ہیں جن کو ہم نے بچانا ہے. سو یہ نئی سوچ پیدا کرنے کی بہت زیادہ ضرورت ہے کہ ہمیں بچہ کب چاہیے، ان میں کتنا وقفہ چاہیے، ان کو ماں اس قابل ہے بھی کہ نہیں، اس نے 3 سزیرین کرا لیے ہیں، بڑا آپریشن یہ کہتے ہیں، اگر بڑے آپریشن سے آپ کے 4 بچے ہوئے ہیں اور ڈاکٹر کہہ رہے کہ اور نہیں ہو سکتے، تو آپ اس پہ رحم کریں، اس پہ ترس کھائیں. تو انشاءاللہ تعالی اس نئی سوچ کے ساتھ جس طرح آپ اور میں چلے ہیں، آپ دیکھیں گے کہ آنے والے وقت میں بہتری ہوگی.
3: تو ذرا ہمیں گورنمنٹ آف پنجاب کے انیشیٹیوز کے بارے میں بتائیں، خاص طور پہ جو ہمارے دیہی علاقوں میں، اس میں بھی خاص طور پہ جو ہمارے جنوبی پنجاب میں، ساؤتھ کے اندر، جہاں پہ ایکسیس ٹو ہیلتھ فیسلٹیز شاید باوجود پچھلے کئی دہائیوں میں اور سالوں میں نہیں بن سکا، ان کو کیا اس وقت فیسلٹی گورنمنٹ دے رہی ہے، تاکہ ہمارے اس ریڈیو پروگرام کے ذریعے، کیونکہ ہماری اس وقت آپ کی بہنیں، آپ کی بیٹیاں اس وقت آپ کی آواز سن رہی ہیں، وہ کیسے اس فیسلٹی سے فائدہ اٹھا سکتے؟
4: دیکھیں جی، میں یہ سمجھتی ہوں کہ ہماری خوش قسمتی ہے کہ اللہ تعالیٰ نے مریم نواز شریف صاحبہ کو چیف منسٹر بنایا. سو کئی مسائل ایسے ہیں خواتین کے جو میرا خیال ہے ان سے بہتر کوئی نہیں سمجھ سکتا. انہوں نے وہ کام کیے ہیں کہ جو کوئی، مطلب پرانے کوئی نہیں کر سکا. ایسے آپ کو پتہ ہے، حکومت میں رہتے ہوئے ایسے فیصلے کرنا بہت مشکل ہیں جو روایت سے ہٹ کے ہوں.
3: جی بالکل.
4: ان کے لیے وسائل چاہیے ہوتے ہیں، ان کے لیے آپ کو ایک استقامت چاہیے ہوتی ہے کہ آپ جو فیصلہ کر رہے ہیں اس پہ کیا آپ کو لیش ویک آ رہا ہے، اس پہ تنقید ہو رہی ہے کہ نہیں،
3: اس پہ قائم رہنا ہے
4: اور اس کو پھر کروانا ہے، صرف وہ کاغذوں میں یا وہ میڈیا پہ نہیں ہونا. اچھا، اس کے لیے جو سب سے بڑا ہمارا، جس کو ہم گیم چینجر کہتے ہیں، پروگرام ہے، وہ ہے کمیونٹی ہیلتھ انسپیکٹر جو ہم نے بھرتی کی.
3: اچھا, کمیونٹی ہیلتھ انسپیکٹر,
4: اور یہ وہ خواتین ہیں کہ جو آپ کی سکلڈ برتھ اٹینڈنٹ ہوں گی.
3: انسپیکٹر ادھر نہ سن کے میں نے ڈر جائے,
4: نہ جان کے بدلے ہے, نہ جان کے بدلے ہے, پہلا ایل ایچ وی سی, سو تھوڑا نہ بدلے ہے تاکہ لوکاں نوں انہاں دا پتہ لگے کہ اے عام وہ نہیں جڑیاں ٹردیاں پھردیاں نے گلیاں. اچھا, اس کے بعد آپ یہ وہ ہیں کہ جو مڈ وائفری کے کورس کنہوں نے کیے ہوئے, چائلڈ نرسز ہیں, یہ ایل ایچ وی ہیں.
3: ٹھیک ہے,
4: سو یہ وہ خواتین ہیں کہ جو نہ صرف ڈلیوری بچے پیدا کریں گی بلکہ یہ آپ کو انجیکشن بھی لگا سکتی ہیں, آپ کے امپلانٹ بھی. سو یہ جو اس حوالے سے متوازن خاندان اور یہ منصوبہ سازی ہے نا جو خاندان کی, اس کے حوالے سے جو بھی سروسز دینی ہے نا
3: اور مشورہ دینا ہے,
4: مشورہ دینا ہے وہ یہ کریں گی. اچھا, یہ 500 گھروں پہ ایک ہوگی آنے والے وقت میں, ہم اس کو کم کر رہے ہیں, 20,000 ٹوٹل ہم نے بھرتی کرنی ہے.
3: یعنی کوئی خاص ڈسٹرکٹس ہیں یا پورے پنجاب میں؟
4: اس میں میپنگ ہم نے کی ہے.
3: اوکے,
4: جہاں آپ کی ہمارے ایل ایچ ڈبلیوز نہیں تھی نا, ان اٹینڈنڈ ایریاز, وہاں پہ ہم نے یہ بھرتی کیا. پنجاب کا کوئی گھر, کوئی گلی ایسی نہیں ہوگی کہ جدھر یہ کمیونٹی ہیلتھ انسپیکٹر نہیں ہوگی. سو 100% کوریج ہوگی
3: اس کا
4: ان شاء اللہ. آپ دیکھیں 12,000 ہو گئی ہیں, باقی 8,000 رہ گئی ہیں. اچھا, پھر یہ ہے کہ آپ کے پاس ہیلتھ کی جو فیسلٹیز ہیں نا, وہ سینکڑوں کی تعداد میں, بلکہ ہزاروں کی تعداد میں. مریم نواز ہیلتھ کلینک ہیں, آپ کے رورل ہیلتھ سینٹر ہیں, آپ کے تحصیل ہیڈ کوارٹر ہاسپٹل ہیں, آپ کے ڈی ایچ کیو ہیں جن کو ہم ڈسٹرکٹ ہیڈ کوارٹرز ہاسپٹل کہتے ہیں. اب جو جن جگہوں پہ یہ فیسلٹیز نہیں ہیں نا 20-25 میں, وہاں پہ موبائل وین سروسز ہیں, وہاں پہ فیلڈ ہاسپٹلز ہیں. سو یہ جو خواتین ہوں گی نا, یہ گھروں تک ان کی رسائی ہے. اور توصیق صاحب, آپ کو شاید اس کا اندازہ نہیں ہے کہ یہ جو آلریڈی ہماری ایل ایچ ڈبلیوز ہیں نا, یہ ایک گھر کے فرد کی طرح ہے. انہوں نے روز وہاں جانا ہے, انہوں نے پولیو کے قطرے پلانے ہیں, انہوں نے ای پی آئی کے لیے ڈسپینسر نے جانا ہے, انہوں نے جو حاملہ عورتیں ہیں ان کو ہیلتھ فیسلٹی تک لانا ہے, ساری ڈیلیوریز وہ کراتی ہیں. سو یہ ان کے فیملی ممبر کی طرح ہوں گی. جب اس کی ایکسیس, اس کی رسائی ان کے گھر تک پہنچے گی, وہ خامن سے بھی بات کر سکیں گی, وہ اس کی ماں کی حالت بتائیں گی, وہ ساس کو بھی, جس کا بڑا رول ہے ہمارے دیہی میں علاقوں میں. سو انشاءاللہ تعالی یہ ایک گیم چینجر ہوگا اور اس سے بہت فائدہ ہوگا.
3: اچھا, یہ آپ نے جو خاوند کا لفظ استعمال کیا, ایک عام تاثر یہ, اچھا اے ماں بچہ, اے جی زنانیاں کا کام ہے. یو نو, مرد ہمیشہ یا تو جی گھر سے باہر چلا جائے گا یا وہ کہے گا اچھا تو گل کر لے میں. کیا کتنا ضروری ہے کہ ہمارے جو مرد ہیں ان کو بھی ان چیزوں کا شعور ہو اور یہ صرف زنانیاں دا مسئلہ نہیں ہے؟
4: اچھا, مینوں پتہ کی لگتا ہے, جڑا میاں بیوی دا رشتہ جے نا, اے جس سوسائٹی تو تہاڈا یا میرا تعلق ہے نا, اے ہو رہے جڑے تھلے نے نا پنڈاں دے وچ یا ساڈے دیہی علاقے, اے جڑی گل میں کرنے پے یا جڑی سوچ دی اسی گل پہ کرنے ہیں کہ اساں پیدا کرنی ہے نا, وہ ادھوں ہی آوے گی جدوں خامد بیوی دا احساس کرے گا, ان دی ذمہ داری لوے گا, ان دے نال پیار کرے گا. کیا ان دا دل نہیں کرتا کہ اے جڑے میرے بچے ہوندے پے نے ہیٹھ ہوتے, ایک تو بعد دوسرا, دوسرے تو بعد تیسرا, انہاں نوں پالنا کسے؟ سو مینوں اے لگدا ہے کہ اے احساس بہت ضروری ہے, خامن دا بہت زیادہ رول ہے. اور زیادہ تر عورتاں نوں پریشر سہریاں لو ہی ہوندا ہے, خامن الوں ہوندا ہے, سس الوں ہوندا ہے, اچھا جی ہوں بیٹا کوئی نہیں, ہوں اگر ایک ہو گیا تو ہوں جوڑی رلانی,
3: جوڑی لڑانی.
4: سو اے سارا کچھ
3: دو تیاں ہو گیا نے تو چلو جی, اے بہت ہوں تیجا ہوئے گئی
4: ہوئے. سو مینو اے لگتا ہے کہ وہ ویندے نہیں کہ ان کی ماں دی حالت کی ہے, مطلب وہ انہیں جوگی ہے بھی کہ نہیں. سو میرا یہ خیال ہے کہ آپ جب صحت مند مائیں دیں گی تبھی آپ صحت مند بچے دیں گے. یہ جو ساری سوچ ہے نا, یہ اس بات کی نہیں ہے کہ تساں خاندان نو محدود کرنا ہے یا بچے بند کرانے نے یا بچے کٹ پیدا کرانے نے. ان دا ساری دا مقصد یہ ہے کہ تسی صحت مند بچے, ایک صحت مند خاندان, ایک صحت مند ماں دے رہے ہو. کیا بچے دا حق نہیں کہ ان دی پوری ماں پیو دی توجہ ملے, او سکول جائے؟ تسی ویکھو کہ ساڈے بچے, مطلب انہاں دیاں برتھ ڈیز ہوندیاں پئیاں نے, انہاں دے رولے نے, او پہلی پیرنٹ ٹیچر میٹنگ, مطلب انہاں غریب دے بال نوں پتہ ہی نہیں جدوں سکول جاندا ہے کہ ماں پیو جانا وی ہے کہ نہیں. ماں کدائیوں کام کردی پئی ہے, پیو کدائیوں دیہاڑیاں کردا پیا. لیکن ایک اور چیز بھی میں آپ کو بتاؤں, ہمارے ہاں یہ بھی سمجھا جاتا ہے کہ یہ ان کے ہیلپنگ ہینڈس ہیں, یہ ان کے لیے دیہاڑیاں کر رہے ہیں, کسی نے موٹر سائیکل کی دکان تے با دیتا, ਕਿਸੇ ਨੂੰ ਮਕੈਨਿਕ ਕੋਲ ਵਾ ਦਿੱਤਾ, ਕਿਸੇ ਨੂੰ ਦਰਜ਼ੀ ਦੀ ਦੁਕਾਨ, ਕਿਸੇ ਨੂੰ ਕਿਸੇ ਦੇ ਘਰ ਕੰਮ ਕਰਨਾ ਰਖਾ ਦਿੱਤਾ। ਸੋ ਉਹ ਜਿਹੜਾ 1,000, 2,000, 5,000 ਉਹ ਲੈਂਦੇ ਨੇ ਨਾ, ਉਹਨਾਂ ਨੂੰ ਲੱਗਦਾ ਹੈ ਕਿ ਇਹ ਬੱਚੇ ਜਿਹੜੇ ਨੇ ਨਾ ਸਾਡੇ, ਇਹ ਸਾਡੇ ਕਮਾਊ ਨੇ, ਜਿੰਨੇ ਆਉਣਗੇ ਉਨੇ ਪੈਸੇ ਆਉਣਗੇ। ਹਾਲਾਂਕਿ ਸਰਾਸਰ ਜ਼ਿਆਦਤੀ
3: ਜਿਹੜਾ ਸੀ ਸੁਣਦੇ ਸਰ, ਕਮਾਊ ਪੁੱਤ, ਉਹ ਇਸੇ ਤਰ੍ਹਾਂ ਹੀ ਨਿਕਲਿਆ,
4: ਉਹ ਜੰਮਦੇ ਹੀ ਉਹਨਾਂ ਨੂੰ ਕਮਾਊ ਪੁੱਤ ਬਣਾ ਦਿੰਦੇ। ਸੋ ਇਹ ਜਿਹੜੀ ਸੋਚ ਹੈ ਨਾ, ਅੱਲਾ ਰਿਜ਼ਕ ਅੱਲਾ ਦਿੰਦਾ ਹੈ, ਤੋ ਉਹਨੂੰ ਵੀ ਉਸੇ ਪਾਲਣਾ ਤੇ 10 ਨੂੰ ਵੀ ਉਸੇ ਪਾਲਣਾ। ਸੋ ਤੁਸੀਂ ਕਮ ਅਜ਼ ਕਮ ਕੋਸ਼ਿਸ਼ ਇਹ ਵੀ ਤੇ ਸੋਚੋ ਨਾ ਕਿ ਜਿੰਨੇ ਉਹ 8-7 ਮਿਲ ਕੇ ਲਿਆਉਂਦੇ ਨੇ, ਤੁਹਾਡਾ ਬੱਚਾ ਅਗਰ ਇਸ ਕਾਬਲ ਹੋ ਗਿਆ, ਉਹ ਇਕੱਲਾ ਹੀ ਇੰਨਾ ਲੈ ਆਵੇਗਾ ਕਿ ਜਿੰਨੇ ਉਹ ਪਰਚੂਨ ਦੀ ਦੁਕਾਨ ਜਿਹੜੀ ਤੁਸੀਂ ਖੋਲ੍ਹੀ। ਉਸ ਤੋਂ ਬਿਹਤਰ ਇਹ ਕਿ ਤੁਸੀਂ ਉਹਨੂੰ ਪੜ੍ਹਾਓ ਲਿਖਾਓ, ਉਹਨੇ ਇਸ ਕਾਬਲ ਬਣਾਓ। ਔਰ ਖਾਸ ਤੌਰ 'ਤੇ ਪਤਾ, ਮੈਂ ਕਿਉਂਕਿ ਆਪ ਇੱਕ ਔਰਤ ਹਾਂ, ਮੈਂ ਰੋਜ਼ ਵਹਿੰਦੀ ਜੇ ਆਪਣੇ ਪਿੰਡ 'ਚ, ਆਪਣੇ ਹਲਕੇ 'ਚ ਕਿ ਕੀ ਹਾਲਤ ਹੁੰਦੀ ਇਹਨਾਂ ਬੱਚੀਆਂ ਦੀ। ਸੋ ਮੇਰਾ ਇਹ ਖਿਆਲ ਹੈ ਕਿ ਖਾਮਨ ਦਾ ਬਹੁਤ ਵੱਡਾ ਰੋਲ ਹੈ, ਔਰ ਉਹਨੂੰ ਚਾਹੀਦਾ ਹੈ ਕਿ ਉਹ ਆਪਣੀ ਬੀਵੀ ਦਾ ਖਿਆਲ ਰੱਖੇ। ਔਰ ਹੁਣ ਤਾਂ ਪਤਾ ਕੀ ਹੈ, ਹੁਣ ਇਹ ਸਾਰੀਆਂ ਸਹੂਲੀਅਤ ਹਕੂਮਤ ਦਿੰਦੀ ਪਈ ਹੈ, ਕੋਈ ਵੀ ਉਹਨਾਂ ਦਾ ਜਿਹੜਾ ਕਰੀਬੀ ਜਿਹੜਾ ਵੀ ਜਿੱਥੇ ਸਿਹਤ ਦਾ ਕੋਈ BHU ਮਰੀਅਮ ਨਵਾਜ਼ ਹੈਲਥ ਕਲੀਨਿਕ ਹੈ ਜਾਂ ਆ ਰਹੀ ਸੀ, ਉਹ ਕਦਾਈਓ ਟੁਰ ਜਾਣ ਔਰ ਉੱਥੇ ਜਾ ਕੇ ਉਹ ਆਖਣ ਕਿ ਜੀ ਸਾਡਾ ਆਹ ਮਸਲਾ ਹੈ, ਸਾਨੂੰ ਤੁਸੀਂ ਐਡਵਾਈਸ ਕਰੋ, ਸਾਨੂੰ ਰਾਏ ਦਿਓ, ਸਾਨੂੰ ਮਦਦ ਕਰੋ ਕਿ ਅਸੀਂ ਕਿਵੇਂ ਵਕਫਾ ਕਰ ਸਕਦੇ ਹਾਂ।
3: ਇਹ ਮੁਫਤ ਨੇ ਸਾਰੀਆਂ,
4: ਇਹ ਹਰ ਚੀਜ਼ ਮੁਫਤ ਹੈ, ਉੱਥੇ ਹਰ ਚੀਜ਼ ਮੌਜੂਦ ਹੈ। ਔਰ ਮੈਨੂੰ ਇਹ ਲੱਗਦਾ ਹੈ ਕਿ ਆਉਣ ਵਾਲੇ ਦਿਨਾਂ 'ਚ ਨਾ ਇਹ ਚੀਜ਼ ਹੋਰ ਥੋੜ੍ਹੀ ਬਿਹਤਰ ਹੋ ਜਾਏਗੀ। ਔਰ ਬਹੁਤ ਸਾਰੇ ਸਾਡੇ ਜਿਹੜੇ ਜੇ ਨਾ, ਜਿਵੇਂ ਜਿਹੜੇ ਸਾਊਥ ਜਨੂਬੀ ਪੰਜਾਬ ਦੇ ਜਿਹੜੇ 11 ਜ਼ਿਲ੍ਹੇ ਨੇ, ਔਰ ਵਿੱਚ ਕੋਈ ਸਾਡੇ ਨੌਰਥ ਦੇ ਵੀ ਨੇ ਉਰਲੇ ਪਾਸੇ ਦੇ ਵੀ, ਜਿਨ੍ਹਾਂ ਵਿੱਚ ਜਿਹੜੇ ਬੇਨਜ਼ੀਰ ਇਨਕਮ ਸਪੋਰਟ ਦੀਆਂ ਜਿਹੜੀਆਂ ਵੀ ਬੀਬੀਆਂ ਉਹਦੇ ਤੋਂ ਪੈਸੇ ਲੈਂਦੀਆਂ ਪਈਆਂ ਨੇ ਨਾ, ਉਹਨਾਂ ਨੂੰ ਅਸੀਂ ਵਾਊਚਰ ਦੇ ਰਹੇ ਹਾਂ।
3: ਅੱਛਾ,
4: ਮਤਲਬ ਉਹਨਾਂ ਨੂੰ ਕੈਸ਼ ਪੈਸੇ ਲੱਭਦੇ ਪਏ ਨੇ, ਜਿਹਦੇ ਵਿੱਚ ਰਾਜਨਪੁਰ ਹੈ, DG ਖਾਨ ਹੈ, ਮੁਜ਼ੱਫਰਗੜ੍ਹ ਹੈ, ਰਹੀਮ ਯਾਰ ਖਾਨ ਲੋਧਰਾਂ, ਸ਼ੇਖੂਪੁਰਾ ਅਤੇ ਹੋਰ ਵੀ ਕੁਛ 4-5 ਨੇ, ਕਿ ਇੱਥੋਂ ਦੀਆਂ ਖਾਸ ਤੌਰ 'ਤੇ ਖਵਾਤੀਨ ਨੂੰ ਮੈਂ ਆਖਾਂਗੀ ਕਿ ਇਹ ਜਾਣ ਆਪਣੇ ਉਹਨਾਂ ਸੈਂਟਰਾਂ 'ਤੇ, ਉੱਥੇ ਇਹਨਾਂ ਨੂੰ ਆਉਣ ਜਾਣ ਦਾ ਕਿਰਾਇਆ ਵੀ ਲੱਭੇਗਾ, ਇਹਨਾਂ ਨੂੰ ਮਸ਼ਵਰਾ ਵੀ ਲੱਭੇਗਾ, ਇਹਨਾਂ ਨੂੰ ਹਰ ਤਰ੍ਹਾਂ ਦੀ ਸਹੂਲਤ ਵੀ ਲੱਭੇਗੀ। ਸੋ ਅੱਲਾ ਖੈਰ ਕਰੇ, ਥੋੜ੍ਹੀ ਜਿਹੀ ਅਸੀਂ ਆਪ ਵੀ ਹਿੰਮਤ ਕਰੀਏ, ਔਰ ਇੱਕ ਸਪੋਰਟ ਮੇਰੀ, ਮੇਰੇ ਤੁਹਾਡੇ ਤਵੱਸੁਤ ਨਾਲ ਮੈਂ ਉਹਨਾਂ ਸਾਰੀਆਂ ਸੱਸਾਂ ਨੂੰ ਆਖਾਂਗੀ ਕਿ ਉਹ ਇਸ ਦੌਰ 'ਚੋਂ ਲੰਘ ਕੇ ਗਈਆਂ ਨੇ। ਮਤਲਬ ਉਹਨਾਂ ਦਾ ਵੀ ਕਾਰੋਬਾਰ, ਇਹ ਨਹੀਂ ਕਿ ਇੱਕ ਟੁਰ ਜਾਏਗੀ ਦੁਨੀਆਂ ਤੋਂ ਅਤੇ ਦੂਜੀ ਬੀਵੀ ਆ ਜਾਏਗੀ, ਇਹ ਨਹੀਂ ਹੁੰਦੀ। ਅਸੀਂ ਥੋੜ੍ਹਾ ਜਿਹਾ ਤਰਸ ਖਾਈਏ, ਔਰ ਮੇਰਾ ਖਿਆਲ ਹੈ ਇਸ ਤਰੀਕੇ ਨਾਲ ਤੁਸੀਂ ਆਪਣੀ ਵੀ ਮਦਦ ਕਰ ਰਹੇ ਹੋ, ਆਪਣੇ ਮੁਲਕ ਦੀ, ਆਪਣੇ ਸੂਬੇ ਦੀ ਵੀ ਕਰ ਰਹੇ ਹੋ। ਔਰ ਜਿਵੇਂ ਮਰੀਅਮ ਨਵਾਜ਼ ਸ਼ਰੀਫ ਕੰਮ ਕਰ ਰਹੇ ਨੇ ਨਾ, ਯਕੀਨ ਕਰੋ ਕਿ ਮੈਨੂੰ ਲੱਗਦਾ ਕਿ ਮੈਂ ਆਪਣੀ ਜ਼ਿੰਦਗੀ, ਮੇਰੀ ਵੀ 20 ਸਾਲਾਂ ਹੁਣ ਸਿਆਸੀ ਕੈਰੀਅਰ ਹੋ ਗਿਆ, ਨਹੀਂ ਵੇਖਿਆ। ਔਰ ਇਨਸ਼ਾਅੱਲਾ ਅੱਲਾ ਤਾਲਾ ਨੇਕ ਨੀਅਤ ਨਾਲ ਕੰਮ ਕਰੋ ਅਤੇ ਅੱਲਾ ਫਲ ਦਿੰਦਾ, ਤੁਹਾਨੂੰ ਫਰਕ ਲੱਗੇਗਾ।
3: ਬਹੁਤ ਸ਼ੁਕਰੀਆ ਸਾਇਰਾ ਅਫਜ਼ਲ ਤਾਰੜ ਸਾਹਿਬਾ, ਆਪਕੀ ਤਸ਼ਰੀਫ ਆਵਰੀ ਕਾ, ਔਰ ਪ੍ਰੋਗਰਾਮ ਮੈਂ ਆਪ ਸਭ ਕਾ ਸ਼ੁਕਰੀਆ ਅਦਾ ਕਰਨੇ, ਔਰ ਆਪਕੋ ਖੁਦਾ ਹਾਫਿਜ਼ ਕਹਿਣੇ ਸੇ ਪਹਿਲੇ ਮੈਂ ਆਪਕੋ ਬਤਾਤਾ ਚਲੂੰ ਕਿ ਹਮਾਰਾ ਇੱਕ ਮੋਬਾਈਲ ਨੰਬਰ ਹੈ 0300-530-3099, 0300-530-3099। ਇਸ ਨੰਬਰ 'ਤੇ ਆਪ ਹਮੇ ਵਟਸਐਪ ਕਰ ਸਕਤੇ ਹੈ, ਆਪਣਾ ਕੋਈ ਪੈਗਾਮ ਭੇਜ ਸਕਤੇ ਹੈ, ਮੈਡਮ ਸਾਇਰਾ ਸੇ ਕੋ ਆਪ ਕੋਈ ਮਸ਼ਵਰਾ ਦੇਣਾ ਚਾਹੇ, ਆਪਕੇ ਇਲਾਕੇ ਮੇਂ ਅਗਰ ਕੋਈ ਮਸਲਾ ਹੈ, ਆਪਕੋ ਕੋਈ ਮਦਦ ਚਾਹੀਏ, ਹਮਾਰੇ ਪੈਨਲ ਮੇਂ ਬਹੁਤ ਸੇ ਡਾਕਟਰਸ ਮੌਜੂਦ ਹੈ ਜੋ ਆਪਕੋ ਮਸ਼ਵਰਾ ਦੇਂਗੇ, ਆਪਕੇ ਸਵਾਲ ਕਾ ਜਵਾਬ ਦੇਂਗੇ। ਤੋ 0300-530-3099 ਪੇ ਮੁਝੇ ਆਪਕੇ ਮੈਸੇਜਸ ਕਾ ਇੰਤਜ਼ਾਰ ਰਹੇਗਾ। ਇੱਕ ਦਫ਼ਾ ਫਿਰ ਕੋਆਰਡੀਨੇਟਰ ਟੂ ਚੀਫ ਮਿਨਿਸਟਰ ਪੰਜਾਬ ਪਾਪੂਲੇਸ਼ਨ ਪੇ ਮੋਹਤਰਮਾ ਸਾਇਰਾ ਅਫਜ਼ਲ ਤਾਰੜ ਸਾਹਿਬਾ ਕਾ ਬਹੁਤ ਬਹੁਤ ਸ਼ੁਕਰੀਆ ਕਿ ਆਪ ਹਮਾਰੇ ਇਸ ਰੇਡੀਓ ਪੋਡਕਾਸਟ ਮੇਂ ਤਸ਼ਰੀਫ ਲਾਈ। ਜਹਾਂ ਰਹੇ ਖੁਸ਼ ਰਹੇ, ਅੱਲਾਹ ਨਿਗਹਿਬਾਨ।
2: ਸੁਰੋਰ ਸੰਗੀਤ, ਸਾਜ਼ੋ ਆਵਾਜ਼, ਆਪਕਾ ਮਨਪਸੰਦ ਰੇਡੀਓ ਚੈਨਲ FM 101।

0: सुनते रहिए FM 101 101 101।
1: तमाम सुनने वालों की खिदमत में तौसीक हैदर का आदाब। जहां जहां भी पूरे हमारे प्यारे पंजाब में मेरी आवाज पहुंच रही है, आप तमाम बहनों और भाइयों को पैदा करो नई सोच में खुशामदीद। इस रेडियो पॉडकास्ट में खुशामदीद। आज इस मौजू के हवाले से एक ऐसी मेहमान हमारे साथ मौजूद हैं जिन्होंने वफाकी सतह पे भी और अब पंजाब में सूबाई सतह पे भी अपने दिल के करीब रखा है इस मकसद को कि हमारी माएँ, हमारे बच्चे, हमारे आने वाली नस्ल जो है वो सेहतमंद हो, क्योंकि सेहतमंद जिस्म ही सेहतमंद सोच की परवरिश करता है। हमारे साथ मौजूद हैं मोहतरमा सायरा अफजल तारड़ साहिबा, जो कि कोऑर्डिनेटर हैं टू द चीफ मिनिस्टर ऑफ पंजाब ऑन पॉपुलेशन। सायरा साहिबा, खुशामदीद। जी आया नू,
2: बहुत मेहरबानी।
1: अच्छा, आप माशाल्लाह वफाकी सतह के ऊपर भी मिनिस्टर रही हैं, फेडरल मिनिस्टर रही हैं, और माँ बच्चे की सेहत, जनरली पाकिस्तान की, पंजाब की आबादी की सेहत जो है वो आपके दिल के बहुत करीब है। लेकिन हमारे इस प्रोग्राम का नाम है पैदा करो नई सोच। हम जब छोटे होते थे तब भी ये बातें हम सुनते थे, टीवी पे इश्तहार भी चलते थे, तो इसमें नई सोच क्या है?
2: बहुत शुक्रिया तौसीक साहब, आपने बहुत ही एक अहम मौजू पे मुझे बुलाया। ये पाकिस्तान का सबसे बड़ा मसला है इस वक्त, और ये सोच पुरानी है, आपने बिल्कुल दुरुस्त फरमाया। और बदकिस्मती से ये सोच बीच में कहीं गुम हो गई, मैं उसके मुहर्रकात पे नहीं जाती कि वजह क्या थी, लेकिन ये सोच हमें नई पैदा करनी है। और उसकी वजह ये है कि इस वक्त जिस तरीके से आपकी आबादी बढ़ रही है और जो हालात हैं, अगर आप डाटा और फिगर्स देखें कि आपके जो ख्वातीन हैं और लड़कियां हैं, ख़ास तौर एडोलेसेंट गर्ल्स, ख़ास तौर पे जो स्कूल कॉलेजेस में और शादी की उम्र में, अगर आप उनकी सेहत का देखें, उनकी देखें कि वो कितनी अंडर नरिश्ड हैं, उनके मामलात, खून की कमी उनमें है, इस तरह के मसाइल हैं। और फिर उसके बाद आके आप अपने बच्चों की शरह अमवात देखें, जिसको हम चाइल्ड मोर्टेलिटी कहते हैं, आप अपने हस्पतालों को देखें, आप अपने स्कूलों को देखें, आप किसी भी चीज़ को देख लें, आप सड़कों को देखें, आप बसों के छतों को देखें, सो आप देखें, आपको लोग ही लोग नज़र आते हैं। मेरे नज़दीक ये चीज़ इसलिए ज़रूरी है कि आप सारा उस चीज़ को भी देख लें कि क्या हम, मेरा भी ईमान है कि हर बच्चा अपना रिस्क खुद लेके आता है, कोई भी रूह जब दुनिया में आती है, लेकिन क्या किसी माँ को, किसी इंसान को ये हक नहीं है कि वो अपनी जान का ख्याल रखे? क्या किसी खामंद को ये उसका फ़र्ज़ नहीं है कि वो अपनी बीवी की सेहत का ख्याल रखें, अपने आने वाले बच्चों का ख्याल रखें? अब औलाद के बारे में हम सारे बड़े सेंसिटिव हैं, हम बीवियों के हमारे देही इलाकों में ख्याल रखें या ना रखें, लेकिन औलाद के बारे में उनका बहुत एक है। सो मैं ये समझती हूँ कि आपकी शरह अमवात कम हो जाएगी, आपके माओं की सेहत बेहतर हो जाएगी, माएँ जो दूध पिलाते हैं उनकी शरह में इजाफा हो जाएगा, आपके बच्चे जो हैं वो स्कूल जाना शुरू हो जाएंगे, हस्पतालों पे बोझ कम होगा, औरतें मरेंगी कब, उनको सेप्सिस और इन्फेक्शन जो होते हैं, जो वो एबॉर्शन कराती हैं, अपने बच्चों को ज़ाया कराती हैं, उसकी शरह कम हो जाएगी। सो इसमें इतनी ज़्यादा इस सोच में चीज़ है ना, कि अगर हम इसको, इस सोच को ये सोच के ना करें कि हम अपने, कोई हमारे बच्चे कम करवा रहा है या हुकूमत जो है वो हमसे कुछ ज़बरदस्ती करवा रही है या ये कोई मग़रिब का हम पे एजेंडा है, ये कुछ नहीं है, ये हम, हमारे बच्चे हैं, ये हमारी कौम है, हमारी माएँ हैं जिनको हमने बचाना है। सो ये नई सोच पैदा करने की बहुत ज़्यादा ज़रूरत है कि हमें बच्चा कब चाहिए, उनमें कितना वक्फ़ा चाहिए, उनको माँ इस काबिल है भी कि नहीं, उसने 3 सजेरियन करा ली हैं, बड़ा ऑपरेशन ये कहते हैं, अगर बड़े ऑपरेशन से आपके 4 बच्चे हुए हैं और डॉक्टर कह रहे हैं कि और नहीं हो सकते, तो आप उस पर रहम करें, उस पर तरस खाएं। तो इंशाल्लाह ताला इस नई सोच के साथ जिस तरह आप और मैं चले हैं, آپ دیکھیں گے کہ آنے والے وقت میں بہتری ہوگی.
1: تو ذرا ہمیں گورنمنٹ آف پنجاب کے انیشیٹوز کے بارے میں بتائیں, خاص طور پہ جو ہمارے دیہی علاقوں میں, اس میں بھی خاص طور پہ جو ہمارے جنوبی پنجاب میں ساؤتھ کے اندر جہاں پہ ایکسیس ٹو ہیلتھ فیسلٹیز شاید باوجود پچھلے کئی دہائیوں میں اور سالوں میں نہیں بن سکا, ان کو کیا اس وقت فیسلٹی گورنمنٹ دے رہی ہے تاکہ ہمارے اس ریڈیو پروگرام کے ذریعے, کیونکہ ہماری اس وقت آپ کی بہنیں, آپ کی بیٹیاں اس وقت آپ کی آواز سن رہی ہیں, وہ کیسے اس فیسلٹی سے فائدہ اٹھا سکتے؟
2: دیکھیں جی, میں یہ سمجھتی ہوں کہ ہماری خوش قسمتی ہے کہ اللہ تعالیٰ نے مریم نواز شریف صاحبہ کو چیف منسٹر بنایا. سو کئی مسائل ایسے ہیں خواتین کے جو میرا خیال ہے ان سے بہتر کوئی نہیں سمجھ سکتا. انہوں نے وہ کام کیے ہیں کہ جو کوئی مطلب پرانے کوئی نہیں کر سکا. ایسے آپ کو پتہ ہے حکومت میں رہتے ہوئے ایسے فیصلے کرنا بہت مشکل ہیں جو روایت سے ہٹ کے ہوں.
1: جی بالکل.
2: ان کے لیے وسائل چاہیے ہوتے ہیں, ان کے لیے آپ کو ایک استقامت چاہیے ہوتی ہے کہ آپ جو فیصلہ کر رہے ہیں اس پہ کیا آپ کو لیش ویکار ہے, اس پہ تنقید ہو رہی ہے کہ نہیں,
1: اس پہ قائم رہنا
2: ہے اور اس کو پھر کروانا ہے, صرف وہ کاغذوں میں یا وہ میڈیا پہ نہیں ہونا. اچھا, اس کے لیے جو سب سے بڑا ہمارا جس کو ہم گیم چینجر کہتے ہیں پروگرام ہے, وہ ہے کمیونٹی ہیلتھ انسپیکٹر جو ہم نے بھرتی کی.
1: اچھا, کمیونٹی ہیلتھ انسپیکٹر.
2: اور یہ وہ خواتین ہیں کہ جو آپ کی سکلڈ برتھ اٹینڈنٹ ہوں گی.
1: انسپیکٹر مطلب نہ سن کے میں نے ڈر جا,
2: نہ جان کے بدلے ہے, نہ جان کے بدلے ہے, پہلا ایل ایچ وی سی, سو تھوڑا نام بدلے ہے تاکہ لوکاں نوں انہاں دا پتہ لگے کہ اے عام وہ نہیں جڑیاں ٹردیاں پھردیاں نے گلیاں. اچھا, اس کے بعد آپ یہ وہ ہیں کہ جو مڈ وائفری کے کورس انہوں نے کیے ہوئے, چائلڈ نرسز ہیں, یہ ایل ایچ وی ہیں.
1: ٹھیک ہے.
2: سو یہ وہ خواتین ہیں کہ جو نہ صرف ڈلیوری بچے پیدا کریں گی بلکہ یہ آپ کو انجیکشن بھی لگا سکتی ہیں, آپ کے امپلانٹ بھی. سو یہ جو اس حوالے سے متوازن خاندان اور یہ منصوبہ سازی ہے نا جو خاندان کی, اس کے حوالے سے جو بھی سروسز دینی ہے نا
1: اور مشورہ دینا ہے,
2: مشورہ دینا ہے, وہ یہ کریں گی. اچھا, یہ 500 گھروں پہ ایک ہوگی آنے والے وقت میں, ہم اس کو کم کر رہے ہیں, 20,000 ٹوٹل ہم نے بھرتی کرنی ہے.
1: یعنی کوئی خاص ڈسٹرکٹس ہیں یا پورے پنجاب میں؟
2: اس میں میپنگ ہم نے کی ہے.
1: اوکے.
2: جہاں آپ کی ہمارے ایل ایچ ڈبلیوز نہیں تھی نا, ان اٹینڈنڈ ایریاز, وہاں پہ ہم نے یہ بھرتی کیا. پنجاب کا کوئی گھر, کوئی گلی ایسی نہیں ہوگی کہ جدھر یہ کمیونٹی ہیلتھ انسپیکٹر نہیں ہوگی. سو 100% کوریج ہوگی ان شاء اللہ. آپ دیکھیں 12,000 ہو گئی ہیں, باقی 8,000 رہ گئی ہیں. اچھا, پھر یہ ہے کہ آپ کے پاس ہیلتھ کی جو فیسلٹیز ہیں نا, وہ سینکڑوں کی تعداد میں بلکہ ہزاروں کی تعداد میں. مریم نواز ہیلتھ کلینک ہیں, آپ کے رورل ہیلتھ سینٹر ہیں, آپ کے تحصیل ہیڈ کوارٹر ہاسپٹل ہیں, آپ کے ڈی ایچ کیو ہیں جن کو ہم ڈسٹرکٹ ہیڈ کوارٹر ہاسپٹل کہتے ہیں. اب جو جن جگہوں پہ یہ فیسلٹیز نہیں ہیں نا 20-25 میں, وہاں پہ موبائل وین سروسز ہیں, وہاں پہ فیلڈ ہاسپٹلز ہیں. سو یہ جو خواتین ہوں گی نا, یہ گھروں تک ان کی رسائی ہے. اور توصیق صاحب, آپ کو شاید اس کا اندازہ نہیں ہے کہ یہ جو آلریڈی ہماری ایل ایچ ڈبلیوز ہیں نا, یہ ایک گھر کے فرد کی طرح ہیں. انہوں نے روز وہاں جانا ہے, انہوں نے پولیو کے قطرے پلانے ہیں, انہوں نے ای پی آئی کے لیے ڈسپینسر نے جانا ہے, انہوں نے جو حاملہ عورتیں ہیں ان کو ہیلتھ فیسلٹی تک لانا ہے, ساری ڈیلیوریز وہ کراتی ہیں. سو یہ ان کے فیملی ممبر کی طرح ہوں گی. جب اس کی ایکسیس, اس کی رسائی ان کے گھر تک پہنچے گی, وہ خامن سے بھی بات کر سکیں گی, وہ اس کی ماں کی حالت بتائیں گی, وہ ساس کو بھی, جس کا بڑا رول ہے ہمارے دیہی میں علاقوں میں. سو انشاءاللہ تعالی یہ ایک گیم چینجر ہوگا اور اس سے بہت فائدہ ہوگا.
1: اچھا, یہ آپ نے جو خاون کا لفظ استعمال کیا, ایک عام تاثر ہے, اچھا اے ماں بچہ, اے جی زنانیاں کا کام ہے. یو نو, مرد ہمیشہ یا تو جی گھر سے باہر چلا جائے گا یا وہ کہے گا اچھا تو گل کر لے میں. کیا کتنا ضروری ہے کہ ہمارے جو مرد ہیں ان کو بھی ان چیزوں کا شعور ہو اور یہ صرف زنانیاں کا مسئلہ نہیں ہے؟
2: اچھا, مینوں پتہ کی لگتا ہے, جہاں میاں بیوی کا رشتہ جے نا, یہ جس سوسائٹی تو تہاڈا یا میرا تعلق ہے نا, یہ ہو رہے جڑے تھلے نے نا پنڈا دے وچ یا ساڈے دیہی علاقے, یہ جڑی گل میں کرنے پہ یا جڑی سوچ دی اسی گل پہ کرنے ہیں کہ اساں پیدا کرنی ہے نا, وہ ادو ہی آوے گی جدوں خامد بیوی دا احساس کرے گا, ان دی ذمہ داری لوے گا, ان دے نال پیار کرے گا. کیا ان دا دل نہیں کردا کہ اے جڑے میرے بچے ہوندے پے نے ہیٹھ اتے, ایک تو بعد دوسرا, دوسرے تو بعد تیسرا, انہاں نوں پالنا کسے؟ سو مینوں یہ لگتا ہے کہ یہ احساس بہت ضروری ہے, خامن کا بہت زیادہ رول ہے. ਔਰ ਜ਼ਿਆਦਾਤਰ ਔਰਤਾਂ ਨੂੰ ਪ੍ਰੈਸ਼ਰ ਸਹੁਰਿਆਂ ਵੱਲੋਂ ਹੀ ਹੁੰਦਾ, ਖਾਵਾਂ ਵੱਲੋਂ ਹੁੰਦਾ, ਸੱਸ ਵੱਲੋਂ ਹੁੰਦਾ। ਅੱਛਾ ਜੀ, ਹੁਣ ਬੇਟਾ ਕੋਈ ਨਹੀਂ, ਹੁਣ ਅਗਰ ਇੱਕ ਹੋ ਗਿਆ ਤੇ ਹੁਣ ਜੋੜੀ ਰਲਾਣੀ,
1: ਜੋੜੀ ਰਲਾਣੀ।
2: ਸੋ ਇਹ ਸਾਰਾ ਕੁਝ,
1: ਦੋ ਧੀਆਂ ਹੋ ਗਈਆਂ ਨੇ ਤੇ ਚਲੋ ਜੀ ਇਹ ਬਹੁਤ, ਹੁਣ ਤੀਜਾ ਹੋਵੇਗਾ ਹੀ
2: ਹੋਵੇ। ਸੋ ਮੈਨੂੰ ਇਹ ਲੱਗਦਾ ਹੈ ਕਿ ਉਹ ਵਹਿੰਦੇ ਨਹੀਂ ਕਿ ਉਹਦੀ ਮਾਂ ਦੀ ਹਾਲਤ ਕੀ ਹੈ, ਮਤਲਬ ਉਹ ਇੰਨੇ ਜੋਗੀ ਹੈ ਵੀ ਕਿ ਨਹੀਂ। ਸੋ ਮੇਰਾ ਇਹ ਖਿਆਲ ਹੈ ਕਿ ਆਪ ਜਬ ਸਿਹਤਮੰਦ ਮਾਂ ਦੇਂਗੀ ਤਭੀ ਆਪ ਸਿਹਤਮੰਦ ਬੱਚੇ ਦੇਂਗੇ। ਇਹ ਜੋ ਸਾਰੀ ਸੋਚ ਹੈ ਨਾ, ਇਹ ਇਸ ਬਾਤ ਕੀ ਨਹੀਂ ਹੈ ਕਿ ਤੁਸੀਂ ਖਾਨਦਾਨ ਨੂੰ ਮਹਿਦੂਦ ਕਰਨਾ ਜਾਂ ਬੱਚੇ ਬੰਦ ਕਰਾਉਣੇ ਨੇ ਜਾਂ ਬੱਚੇ ਘੱਟ ਪੈਦਾ ਕਰਾਉਣੇ ਨੇ। ਇਹਦਾ ਸਾਰੀ ਦਾ ਮਕਸਦ ਇਹ ਵੇ ਕਿ ਤੁਸੀਂ ਸਿਹਤਮੰਦ ਬੱਚੇ, ਇੱਕ ਸਿਹਤਮੰਦ ਖਾਨਦਾਨ, ਇੱਕ ਸਿਹਤਮੰਦ ਮਾਂ ਦੇ ਰਹੇ ਹੋ। ਕਿਆ ਬੱਚੇ ਦਾ ਹੱਕ ਨਹੀਂ ਕਿ ਉਹਦੀ ਪੂਰੀ ਮਾਂ ਪਿਓ ਦੀ ਤਵੱਜੋ ਮਿਲੇ, ਉਹ ਸਕੂਲ ਜਾਏ? ਤੁਸੀਂ ਵੇਖੋ ਕਿ ਸਾਡੇ ਬੱਚੇ, ਮਤਲਬ ਉਹਨਾਂ ਦੀਆਂ ਬਰਥਡੇਜ਼ ਹੁੰਦੀਆਂ ਪਈਆਂ ਨੇ, ਉਹਨਾਂ ਦੇ ਰੌਲੇ ਨੇ, ਉਹ ਪਹਿਲੀ ਪੇਰੈਂਟ ਟੀਚਰ ਮੀਟਿੰਗ, ਮਤਲਬ ਇਹਨਾਂ ਗਰੀਬ ਦੇ ਬਾਲ ਨੂੰ ਪਤਾ ਹੀ ਨਹੀਂ ਜਦੋਂ ਸਕੂਲ ਜਾਂਦਾ ਕਿ ਮਾਂ ਪਿਓ ਜਾਣਾ ਵੀ ਹੈ ਕਿ ਨਹੀਂ। ਮਾਂ ਕਦਾਈਓ ਕੰਮ ਕਰਦੀ ਪਈ ਹੈ, ਪਿਓ ਕਦਾਈਓ ਦਿਹਾੜੀਆਂ ਕਰਦਾ ਪਿਆ। ਲੇਕਿਨ ਇੱਕ ਔਰ ਚੀਜ਼ ਵੀ ਮੈਂ ਆਪਕੋ ਬਤਾਊਂ, ਹਮਾਰੇ ਯਹਾਂ ਇਹ ਵੀ ਸਮਝਾ ਜਾਤਾ ਹੈ ਕਿ ਇਹ ਇਨਕੇ ਹੈਲਪਿੰਗ ਹੈਂਡਸ ਹੈ, ਇਹ ਇਨਕੇ ਲੀਏ ਦਿਹਾੜੀਆਂ ਕਰ ਰਹੇ ਨੇ। ਕਿਸੇ ਨੂੰ ਮੋਟਰਸਾਈਕਲ ਦੀ ਦੁਕਾਨ 'ਤੇ ਬਾ ਦਿੱਤਾ, ਕਿਸੇ ਨੂੰ ਮਕੈਨਿਕ ਕੋਲ ਬਾ ਦਿੱਤਾ, ਕਿਸੇ ਨੂੰ ਦਰਜ਼ੀ ਦੀ ਦੁਕਾਨ, ਕਿਸੇ ਨੂੰ ਕਿਸੇ ਦੇ ਘਰ ਕੰਮ ਕਰਨਾ ਰਖਾ ਦਿੱਤਾ। ਸੋ ਉਹ ਜਿਹੜਾ 1,000, 2,000, 5,000, 10 ਉਹ ਲੈਂਦੇ ਨੇ ਨਾ, ਉਹਨਾਂ ਨੂੰ ਲੱਗਦਾ ਹੈ ਕਿ ਇਹ ਬੱਚੇ ਜਿਹੜੇ ਨੇ ਨਾ ਸਾਡੇ, ਇਹ ਸਾਡੇ ਕਮਾਊ ਨੇ, ਜਿੰਨੇ ਆਉਣਗੇ ਉਨੇ ਪੈਸੇ ਆਉਣਗੇ। ਹਾਲਾਂਕਿ ਸਰਾਸਰ ਜ਼ਿਆਦਤੀ,
1: ਉਹ ਜਿਹੜਾ ਸੀ ਸੁਣਦੇ ਸਰ ਕਮਾਊ ਪੁੱਤ, ਉਹ ਇਸੇ ਤਰ੍ਹਾਂ ਹੀ ਨਿਕਲਿਆ,
2: ਉਹ ਜੰਮਦੇ ਹੀ ਉਹਨਾਂ ਨੂੰ ਕਮਾਊ ਪੁੱਤ ਬਣਾ ਦਿੰਦੇ। ਸੋ ਇਹ ਜਿਹੜੀ ਸੋਚ ਹੈ ਨਾ, ਅੱਲਾ ਰਿਜ਼ਕ ਅੱਲਾ ਦਿੰਦਾ, ਦੋਨੂੰ ਵੀ ਉਸੇ ਪਾਲਣਾ ਤੇ 10 ਨੂੰ ਵੀ ਉਸੇ ਪਾਲਣਾ। ਸੋ ਤੁਸੀਂ ਕਮ ਅਜ਼ ਕਮ ਕੋਸ਼ਿਸ਼ ਇਹ ਵੀ ਤੇ ਸੋਚੋ ਨਾ ਕਿ ਜਿੰਨੇ ਉਹ 8-7 ਮਿਲ ਕੇ ਲਿਆਉਂਦੇ ਨੇ, ਤੁਹਾਡਾ ਬੱਚਾ ਅਗਰ ਇਸ ਕਾਬਲ ਹੋ ਗਿਆ, ਉਹ ਇਕੱਲਾ ਹੀ ਇੰਨਾ ਲੈ ਆਵੇਗਾ ਕਿ ਜਿੰਨੇ ਉਹ ਪਰਚੂਨ ਦੀ ਦੁਕਾਨ ਜਿਹੜੀ ਤੁਸੀਂ ਖੋਲ੍ਹੀ। ਉਸ ਤੋਂ ਬਿਹਤਰ ਇਹ ਕਿ ਤੁਸੀਂ ਉਹਨੂੰ ਪੜ੍ਹਾਓ ਲਿਖਾਓ, ਉਹਨੇ ਇਸ ਕਾਬਲ ਬਣਾਓ, ਔਰ ਖਾਸ ਤੌਰ 'ਤੇ ਪਤਾ

ਵੇਖੇ, ਜੇ ਮੈਂ ਨਾ ਵੇਖਾਂ ਤੇ ਉਹ ਵੇਖੇ, ਪਰ ਐਡੇ ਵਕਤ ਕਿੱਥੋਂ ਲਿਆਵਾਂ ਮੇਰੇ ਵੇਖਣ ਦੇ ਵਿੱਚ ਉਹ ਵੇਖੇ। ਮਾਹੀ ਤੇਰੇ ਅੰਦਰ ਰਹਿੰਦਾ ਤੈਨੂੰ ਐਵੇਂ ਭੈਣ ਭੁਲੇਖੇ, ਯਾਰ ਫਰੀਦਾ ਬੂਹੇ ਯਾਰ ਦੇ ਮਰੀਏ, ਭਾਵੇਂ ਉਹ ਵੇਖੇ ਜਾਂ ਨਾ ਵੇਖੇ।